0: ਵਕਤ ਕੱਲ ਯਾਦ ਰੱਖੀ ਚੱਲੀਏ ਕਿ ਵੇਲਣੇ ਵਿੱਚ ਪਏ ਹੋਏ ਗੰਨੇ ਤੇ ਕੋਲੂ ਵਿੱਚ ਪਏ ਹੋਏ ਤਿਲ ਕਦੇ ਸੁੱਕੇ ਵਾਪਸ ਨਹੀਂ ਆਉਂਦੇ।
1: ਯੇ ਯੇ ਯੇ ਯੇ ਬ੍ਰੋ ਆਇਆ ਤੁਸੀਂ ਬ੍ਰੋ ਸਫ਼ਰ ਸਾਰਾ।